ਨਾਂ ਤੇ ਸੋਚਾਂ ਪਿਓ। ਜੇ ਮੁੰਜੇ ਮਥਾਂ ਮੌਤ ਆਇਓ ਤਾਂ ਉਹਨੇ ਕਿ ਛਾ ਚਵੰਦਸ ਉਹ ਤੇ ਛਾ।